0: ናይ ደሽመ ባሃ አኑቱ ናይ ደሽመ ሀተ ላካንደ ሬዲዮ ITN ሰበር ሽሪላንካ ሀንደ
1: ਵਿਲਾਵ ਪਸਵਰਤੂ ਨਾਏ
2: ਵਿਲਾਵ ਉਪ ਵਿਤ ਗਿਨ ਆਵੇ
3: ਵਾਰਤਾ ਪਿਟ ਵਾਰਤਾ ਕਬਨ ਕੋਟੀ ਅਟੇ ਐਨਐਲਬੀ ਤਨੜੇ ਤਹਨੇ ਲੁਤਰਾਈ ਪ੍ਰਤੀ ਸੰਵਰਧਨੇਟ ਤੈਨੰਤ ਸ਼ਕਤੀਆਕ ਪੇਮਿੰ ਉਬਤ ਦਿਨਵਾ ਰਟਤ ਦਿਨਵਤ ਤਨ ਨਿਧਾਨੇ ਬਿਲਦੀ ਕੇ ਨੋਬਤ ਕੋਟੀਪਤੀ ਕੁਵਨ